ਰਿਜ਼ਰਵ ਪੁਲਿਸ ਫੋਰਸ ਯਾਨੀ ਸੀ ਆਰ ਪੀ ਐਫ ਵਿੱਚ 9,195 ਕਾਂਸਟੇਬਲਾਂ ਦੀਆਂ ਅਸਾਮੀਆਂ ਪੁਰ ਕੀਤੇ ਵਾਸਤੇ ਉਮੀਦਵਾਰਾਂ ਕੋਲੋਂ ਦਰਖਾਸਤਾਂ ਤਲਬ ਕੀਤੀਆਂ ਗਈਆਂ। ਸਟੇਟ ਬੈਂਕ ਆਫ ਇੰਡੀਆ ਵੀ ਸੋ ਟ੍ਰੇਡ ਫਾਈਨੈਂਸ ਆਫਿਸਰ ਦੀਆਂ ਅਸਾਮੀਆਂ ਪੁਰ ਕੀਤੇ ਵਾਸਤੇ ਵੀ ਉਮੀਦਵਾਰਾਂ ਕੋਲੋਂ ਦਰਖਾਸਤਾਂ ਤਲਬ ਕੀਤੀਆਂ ਗਈਆਂ। ਇਸ ਬਾਰੇ ਵੀ ਮਜ਼ੀਦ ਜਾਣਕਾਰੀ ਤੁਸੀਂ www.employmentnews.gov.in ਪਰ ਲੌਗਇਨ ਕਰਕੇ ਮਜ਼ੀਦ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ। ਇਧਰੋਂ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਸੁਣ ਵੀ 255 ਅਸਾਮੀਆਂ ਪੁਰ ਕੀਤੇ ਵਾਸਤੇ ਉਮੀਦਵਾਰਾਂ ਕੋਲੋਂ ਦਰਖਾਸਤਾਂ ਤਲਬ ਕੀਤੀਆਂ ਗਈਆਂ। ਰੋਜ਼ਗਾਰ ਦੇ ਮੁਤਮੰਨੀ ਉਮੀਦਵਾਰਾਂ ਕੋਲ ਅਸੀਂ ਆਖਦੇ ਜੁਲਾਂ ਕਿ ਮਜ਼ੀਦ ਜਾਣਕਾਰੀ ਵਾਸਤੇ ਇੱਕ ਵਾਰ ਫਿਰ ਸੰਗੋ ਦੱਸਦੇ ਜੁਲਾਂ ਕਿ www.employmentnews.gov.in ਪਰ ਲੌਗਇਨ ਕਰਕੇ ਮਜ਼ੀਦ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹਨ। ਭਾਰਤ ਦੇ ਮੌਕੇ ਵਿੱਚ ਕੋਈ ਤਬਦੀਲੀ ਨਹੀਂ, ਸਿੰਤਾਸ ਮਾਹਿਦਾ ਮਤਲੀ ਬਰਕਰਾਰ, ਸਾਲਸੀ ਅਦਾਲਤ ਦਾ ਫੈਸਲਾ ਗੈਰ ਕਾਨੂੰਨੀ ਔਰ ਨਾਕਾਬਲੇ ਕਬੂਲ, ਵਜ਼ਾਰਤ ਖਰਚਾ। ਜ਼ਮੀਨ ਰਸਤੇ ਪ੍ਰੋਗਰਾਮ ਦੇ ਬਾਰੇ ਵੀ ਰਾਏ ਅਤੇ ਮਸ਼ਵਰੇ ਨਾਲ ਅਸਾਂ ਕੋਲ ਤੁਸੀਂ ਆਗਾਹ ਕਰਦੇ ਕਰੋ। ਤੁਸੀਂ ਅਸਾਂ ਕੋਲ ਖਤ ਲਿਖ ਸਕਦੇ ਹੋ। ਖਤ ਲਿਖਣ ਦਾ ਪਤਾ ਇੰਚਾਰਜ ਪਹਾੜੀ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਸ੍ਰੀਨਗਰ, ਪਿੰਨ ਕੋਡ ਹੈ 1900001। ਜ਼ਮੀਨ ਅੱਗੇ ਪ੍ਰੋਗਰਾਮ ਵਿੱਚ ਤੁਸਾਂ ਦੀ ਨਜ਼ਰ ਗੀਤ ਕਰਦੇ ਹਾਂ, ਆਵਾਜ਼ ਹੈ ਮਾਸਟਰ ਕਰਤਾਰ ਚੰਦ ਸੰਗੀਆਂ ਦੀ, ਆਓ ਸੁਣਦੇ ਹਾਂ।

0: अभी आप पार्टी प्रोग्राम सुन रहे थे। प्रोग्राम के प्रोड्यूसर हैं मारूफ़ुन्निसा। यह आकाशवाणी श्रीनगर की आवाज़ है। सपर के 4:20 हो रहे हैं। आइए अब पहाड़ी खबरों का बुलेटिन समाप्त करते हैं।
1: आदाब, यह आकाशवाणी श्रीनगर है। खबरों का बुलेटिन कहने के असी हाजिर। पहला अहम खबरों दिया सुरखियां। वज़ीर-ए-आज़म नरेंद्र मोदी पंजां मुल्कां दे दौरे दे त्रीए मरहले विच पहुंचे स्वीडन। अपने हम मनसब दे नाल करसन कई मामलात उत्ते तबादला ख्याल। नवी नस्ल को मजहबी जड़ां ते रवायात दे नाल जोड़ना वक्त दी जरूरत। मुंबई विच मनकदा एक प्रोग्राम उत्ते लेफ्टिनेंट गवर्नर मनोज सिन्हा दा इजहारे ख्याल। नशा मुक्त जम्मू कश्मीर अभियान दे तहत यूटी बार विच सिविल ते पुलिस इंतजामिया दे अहतमाम नाल सरगर्मियां जारी। ਤੇ ਹਾਈਪਰ ਟੈਂਸ਼ਨ ਥੀਮ ਮਤਲਬ ਬੇਦਾਰੀ ਪੈਦਾ ਕਰਨ ਦਾ ਆਲਮੀ ਦਿਹਾੜਾ ਅੱਜ। ਹੁਣ ਖਬਰਾਂ ਤਫਸੀਲ ਨਾਲ ਸੁਣੋ। ਵਜ਼ੀਰ ਆਜ਼ਮ ਨਰਿੰਦਰ ਮੋਦੀ ਪੰਜਾਂ ਮੁਲਕਾਂ ਦੇ ਆਪਣੇ ਦੌਰੇ ਦੇ ਤ੍ਰੀਏ ਮਰਹਲੇ ਵਿੱਚ ਸਵੀਡਨ ਦੇ 2 ਰੋਜ਼ਾ ਦੌਰੇ ਉੱਤੇ ਗੋਥਨਬਰਗ ਪਹੁੰਚ ਗਏ। ਆਪਣੇ ਇਸ ਦੌਰੇ ਵਿੱਚ ਵਜ਼ੀਰ ਆਜ਼ਮ ਮੋਦੀ ਸਵੀਡਨ ਦੇ ਵਜ਼ੀਰ ਆਜ਼ਮ ਦੇ ਨਾਲ ਮੁਲਾਕਾਤ ਕਰ ਸਨ, ਜਿਸ ਦੌਰਾਨ ਉਹ ਬਾਹਮੀ ਤਾਲਕਾਤ ਦੇ ਤਮਾਮ ਤਰ ਪਹਿਲੂਆਂ ਦਾ ਜਾਇਜ਼ਾ ਕੇ ਸਨ ਅਤੇ ਦੋ ਤਰਫਾ ਤਜਾਰਤ ਵਿੱਚ ਵਾਧੇ ਵਾਸਤੇ ਇਸ਼ਤਰਾਕ ਦੇ ਨਵੇਂ ਰਾਹ ਢੂੰਡ ਸਨ। ਵਜ਼ੀਰ ਆਜ਼ਮ ਦੇ ਦੌਰੇ ਦੇ ਦੂਏ ਮਰਹਲੇ ਵਿੱਚ ਕੱਲ੍ਹ ਭਾਰਤ ਤੇ ਨੀਦਰਲੈਂਡ ਆਪਣੇ ਬਾਹਮੀ ਤਾਲਕਾਤ ਕੋ ਅਹਿਮ ਸਾਂਝੇਦਾਰੀ ਦੀ ਸਤਹ ਉੱਤੇ ਖੜਨੇ ਨਾਲ ਇਤਫਾਕ ਕੀਤਾ ਸਾ। ਇਸ ਮੌਕੇ ਉੱਤੇ ਵਜ਼ੀਰ ਆਜ਼ਮ ਸੁਣ ਆਇਆ।
2: 21ਵੀਂ ਸਦੀ ਕਾ ਭਾਰਤ ਅਵਸਰੋਂ ਕੀ ਭੂਮੀ ਹੈ। ਭਾਰਤ ਟੈਕਨੋਲੋਜੀ ਡ੍ਰਿਵਨ ਵੀ ਹੈ ਔਰ ਹਿਊਮੈਨਿਟੀ ਡ੍ਰਿਵਨ ਵੀ ਹੈ। ਭਾਰਤ ਜਿਤਨਾ ਐਂਸ਼ੀਅੰਟ ਹੈ ਉਤਨਾ ਹੀ ਮਾਡਰਨ ਬਣ ਰਹਾ ਹੈ ਔਰ ਵਿਕਸਿਤ ਭਾਰਤ ਕੀ ਜਰਨੀ ਮੈਂ ਭਾਗੀਦਾਰੀ ਕਾ ਵੀ ਹੈ। ਮੈਂ ਨੀਦਰਲੈਂਡ ਮੈਂ ਭਾਰਤੀਯ ਸਮੁਦਾਇ ਕੇ ਸਭੀ ਸਾਥੀ

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਤੁਹਾਡੀ ਦੋਸਤ ਸੁਰਜੀਤ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਗੀਤ ਨਾਲ ਕਰਦੇ ਹਾਂ, ਤਾਂ ਆਓ ਸੁਣ ਲੈਂਦੇ ਹਾਂ ਇਹ ਗੀਤ।

0: ਸਾਥੀਓ ਗੀਤ ਤੁਸੀਂ ਸੁਣ ਰਹੇ ਸੀ, ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਣਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਰੀ ਦੁਨੀਆ ਵਿੱਚ ਹਾਈਪਰਟੈਂਸ਼ਨ ਡੇ ਮਨਾਇਆ ਜਾ ਰਿਹਾ ਹੈ, ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮਹਿਮਾਨ ਜਿਹੜੇ ਨੇ ਉਹ ਨੇ ਡਾਕਟਰ ਚਿੰਤਨਜੀਤ ਕੌਰ। ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਰੂਆਤ ਕਰਾਂਗੇ ਡਾਕਟਰ ਤੁਹਾਡੇ ਕੋਲੋਂ ਕਿ ਇਹ ਹਾਈਪਰਟੈਂਸ਼ਨ ਹੈ ਕੀ ਹੈ।
1: ਤੁਹਾਡਾ ਬਹੁਤ ਬਹੁਤ ਧੰਨਵਾਦ ਸੱਦਾ ਦੇਣ ਲਈ। ਆਓ ਅੱਜ ਅਸੀਂ ਗੱਲਬਾਤ ਕਰਦੇ ਹਾਂ ਹਾਈਪਰਟੈਂਸ਼ਨ ਬਾਰੇ। ਅਤੇ ਪਹਿਲੇ ਅਸੀਂ ਇਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਲੱਡ ਪ੍ਰੈਸ਼ਰ ਕੀ ਹੈ।
0: ਜੀ,
1: ਬਲੱਡ ਪ੍ਰੈਸ਼ਰ ਉਹ ਰਫ਼ਤਾਰ ਹੈ ਜਿਸ ਰਫ਼ਤਾਰ ਨਾਲ ਸਾਡੀ ਖੂਨ ਦੀ ਨਲੀਆਂ ਵਿੱਚ ਸਾਡਾ ਖੂਨ ਫਲੋ ਕਰਦਾ ਹੈ, ਅਤੇ ਸਾਡਾ ਜੋ ਪੰਪਿੰਗ ਔਰਗਨ ਹੈ, ਸਾਡਾ ਹਿਰਦੇ ਹੈ, ਸਾਡਾ ਹਾਰਟ ਹੈ, ਉਹਦੇ ਵਿੱਚ ਕਿਸ ਰਫ਼ਤਾਰ ਨਾਲ ਜਾਂਦਾ ਹੈ, ਅਤੇ ਉੱਥੋਂ ਪੂਰੇ ਬੋਡੀ ਔਰਗਨਸ ਵਿੱਚ ਕਿਸ ਤਰ੍ਹਾਂ ਜਾਂਦਾ।
0: ਅਤੇ
1: ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਨੇਚਰ ਵਿੱਚ ਇੱਕ ਬੈਲੈਂਸ ਹੀ ਹੈ,
0: ਅਤੇ
1: ਇੱਕ ਬੈਲੈਂਸ ਇੱਕ ਸਟੈਂਡਰਡਾਈਜ਼ਡ ਰੈਸ਼ੋ

0: ਹੈ ਜਿਸ ਨੂੰ ਅਸੀਂ 140/90 ਅਕੋਰਡਿੰਗ ਟੂ ਵਰਲਡ ਹੈਲਥ ਆਰਗਨਾਈਜੇਸ਼ਨ ਅੱਜ ਕੱਲ੍ਹ ਲੈ ਰਹੇ ਹਾਂ, ਇੱਕ ਨੋਰਮਲ ਰੈਸ਼ੀਓ ਦੇ ਅੰਡਰ ਉਹ ਬਲੱਡ ਪ੍ਰੈਸ਼ਰ ਫਲੋ ਕਰਦਾ ਸਾਡੀ ਬੋਡੀ ਵਿੱਚ। ਜੇਕਰ ਅਸੀਂ ਸਿੰਪਲੀਫਾਈਡ ਫੋਰਮ ਵਿੱਚ ਕਹੀਏ ਤਾਂ ਇਹ ਪੂਰਾ ਇੱਕ ਹਾਈਵੇ ਹੈ ਸਾਡੀ ਬੋਡੀ ਵਿੱਚ, ਜਿਹਦੇ ਵਿੱਚ ਪੂਰਾ ਸਾਡਾ ਖੂਨ ਇੱਕ ਰਫਤਾਰ ਨਾਲ ਫਲੋ ਕਰਦਾ ਅਤੇ ਸਾਡੀ ਬੋਡੀ ਨੂੰ ਪੂਰਾ ਡੇ ਟੂ ਡੇ ਕੰਮ ਲਈ ਅੱਗੇ ਲੈ ਜਾਂਦਾ ਹੈ।
1: ਜੀ ਡਾਕਟਰ ਚਿੰਤੀ ਜੀ, ਮੈਨੂੰ ਇਹ ਦੱਸੋ ਕਿ ਸਾਨੂੰ ਕਿਵੇਂ ਪਤਾ ਚੱਲੇ ਉਹਦੇ 'ਚ ਕੀ ਸਿੰਪਟਮਸ ਨੇ ਕਿ ਬਈ ਇਹ ਹਾਈਪਰਟੈਂਸ਼ਨ ਦਾ ਪੇਸ਼ੈਂਟ ਹੈਗਾ?
0: ਜੀ, ਹਾਈਪਰਟੈਂਸ਼ਨ ਐਕਚੁਲੀ ਇੱਕ ਕੰਡੀਸ਼ਨ ਹੈ ਜਿਸ ਵਿੱਚ ਸਾਡਾ ਬਲੱਡ ਪ੍ਰੈਸ਼ਰ, ਜੋ ਕਿ ਮੈਂ ਕੋਟ ਕੀਤਾ 140/90 mmHg ਹੁੰਦਾ, ਉਸ ਤੋਂ ਉੱਪਰ ਰਹੇਗਾ ਤਾਂ ਉਹਨਾਂ ਪੇਸ਼ੈਂਟਸ ਨੂੰ ਹਾਈਪਰਟੈਂਸਿਵ ਕਿਹਾ ਜਾਂਦਾ, ਜਿਨ੍ਹਾਂ ਦਾ ਰੈਗੂਲਰਲੀ ਇਸ ਰਫਤਾਰ ਤੋਂ ਉੱਪਰ ਬਲੱਡ ਪ੍ਰੈਸ਼ਰ ਰਹੇ। ਜੇਕਰ ਅਸੀਂ ਅਰਲੀ ਸਾਈਨਸ ਦੀ ਗੱਲ ਕਰੀਏ, ਦੇਖੋ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ, ਕਿਉਂਕਿ ਜਦ ਤੱਕ ਇਹਦੀ ਮੈਨੀਫੈਸਟੇਸ਼ਨਸ ਜਾਂ ਬਾਕੀ ਚੀਜ਼ਾਂ ਬਾਹਰ ਆਉਂਦੀ ਨੇ, ਅੰਦਰੋਂ ਹੀ ਅੰਦਰ ਪੂਰੀ ਬੋਡੀ ਖਤਮ ਹੋ ਚੁੱਕੀ ਹੁੰਦੀ ਹੈ। ਅਤੇ ਅਸੀਂ ਅਗਰ ਥੋੜ੍ਹਾ ਜਿਹਾ ਪ੍ਰੋਐਕਟਿਵ ਸੰਦਰਭ ਹੋ ਕੇ ਇਹਦੇ ਵਿੱਚ ਦੇਖੀਏ ਕਿ ਅਰਲੀ ਸਾਈਨਸ ਕੀ ਹੈਗੇ ਨੇ ਹਾਈਪਰਟੈਂਸਿਵ ਦੇ, ਥੋੜ੍ਹਾ ਉਹਨਾਂ ਵੱਲ ਥੋੜ੍ਹੇ ਜਿਹੇ ਸੈਂਸਿਟਿਵ ਹੋ ਜਾਈਏ। ਪਹਿਲੀ ਗੱਲ ਕਿ ਹੈਡੇਕਸ, ਤੁਹਾਨੂੰ ਸਿਰਦਰਦ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਅਤੇ ਅਸੀਂ ਇਗਨੋਰ ਕਰਦੇ ਹਾਂ ਕਿ ਮੇ ਬੀ ਸ਼ਾਇਦ ਥੋੜ੍ਹਾ ਸਟ੍ਰੈਸ ਹੈ, ਥੋੜ੍ਹਾ ਕੰਮ ਜ਼ਿਆਦਾ ਹੋ ਗਿਆ, ਧੁੱਪ ਵਿੱਚ ਚਲੇ ਗਏ, ਅਤੇ ਮੋਰਨਿੰਗ ਹੈਡੇਕਸ ਇਸ ਦਾ ਪਹਿਲਾ ਸਾਈਨ ਹੈ। ਦੂਜਾ ਹੈ ਡਿਜ਼ੀਨੈਸ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਚੱਕਰ ਆਉਣੇ, ਇਹ ਮੋਰਨਿੰਗ ਵੀ ਹੁੰਦਾ ਅਤੇ ਸ਼ਾਮੀ ਵੀ ਹੋ ਸਕਦਾ ਹੈ। ਜੀ, ਤੀਜਾ ਹੈ ਕਿ ਅਗਰ ਤੁਹਾਨੂੰ ਕੁਝ ਨੇਜ਼ਲ ਬਲੀਡ, ਨੱਕ-ਤਰੋਂ ਖੂਨ ਆ ਰਿਹਾ, ਤੇ ਅਸੀਂ ਕਦੇ ਸੋਚਦੇ ਹਾਂ ਕਿ ਸ਼ਾਇਦ ਗਰਮੀ ਹੋ ਗਈ ਹੈ, ਕੁਝ ਗਰਮ ਤਾਸੀਰ ਵਾਲੀ ਚੀਜ਼ਾਂ ਲੈ ਲਈ ਨੇ, ਲੇਕਿਨ ਨਹੀਂ, ਅੰਡਰਲਾਈਂਗ ਕੌਜ਼ ਹੋ ਸਕਦਾ ਹੈ ਬਲੱਡ ਪ੍ਰੈਸ਼ਰ। ਚੌਥਾ ਹੈ ਤੁਹਾਡੇ ਯੂਰਿਨ ਵਿੱਚ ਬਲੱਡ ਆ ਰਿਹਾ ਹੈ। ਜੀ, ਅਤੇ ਇਹ ਸਾਰੀ ਚੀਜ਼ਾਂ ਅਰਲੀ ਸਾਈਨਸ ਹੈਗੇ ਨੇ ਕਿ ਅਗਰ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਕੁਝ ਅਨਈਜ਼ੀਨੈਸ ਹੈਗੀ, ਮੈਨੂੰ ਰੈਗੂਲਰ ਸਿਰਦਰਦ ਰਹਿ ਰਿਹਾ 7-8-10 ਦਿਨ ਤੋਂ, ਅਤੇ ਤੁਸੀਂ ਉਸਨੂੰ ਡਿਨਾਈ ਨਹੀਂ ਕਰ ਸਕਦੇ। ਦੂਜਾ, ਤੁਹਾਨੂੰ ਥਕਾਨ ਬਹੁਤ ਜ਼ਿਆਦਾ ਲੱਗ ਰਹੀ ਹੈ ਕਿ ਨਹੀਂ ਮੈਨੂੰ ਥਕਾਨ, ਮੈਨੂੰ ਕੁਝ ਕਰਨ ਦੀ ਹਿੰਮਤ ਜੀ ਨਹੀਂ ਲੱਗ ਰਹੀ, ਸ਼ਾਇਦ ਕੁਝ ਮੈਂ ਰੈਸਟ ਕਰ ਲਾਂ, ਲੇਕਿਨ ਨਹੀਂ। ਬਲੱਡ ਪ੍ਰੈਸ਼ਰ ਐਸੀ ਚੀਜ਼ ਹੈ ਕਿ ਤੁਸੀਂ ਸਕਰੀਨਿੰਗ ਆਪਣੇ ਡੇ ਟੂ ਡੇ ਲਾਈਫ ਵਿੱਚ ਰੈਗੂਲਰਲੀ ਚੈੱਕ ਕਰ ਸਕਦੇ ਹੋ। ਸਿੰਪਲ ਸਾਡੀ ਇੱਕ ਮਸ਼ੀਨ ਆਉਂਦੀ ਹੈ, ਉਹ ਤੁਸੀਂ ਘਰ ਰੱਖ ਕੇ ਆਪਣਾ ਚੈੱਕ ਕਰ ਸਕਦੇ ਹੋ। ਅਤੇ ਇਹ ਕੁਝ ਅਰਲੀ ਸਾਈਨਸ ਨੇ, ਮੈਂ ਨਾਲ ਇਹ ਵੀ ਐਡ ਕਰਦੇ ਹਾਂ ਕਿ ਇਹਦਾ ਏਜ ਨਾਲ ਕੋਈ ਲੈਣ ਦੇਣ ਨਹੀਂ।
1: ਅੱਛਾ,
0: ਠੀਕ ਹੈ, ਅਗਰ 40 ਤੋਂ ਉੱਪਰ ਹੈ ਤਾਂ ਸਾਨੂੰ ਥੋੜ੍ਹਾ ਜਿਹਾ ਜ਼ਿਆਦਾ ਐਕਟਿਵਲੀ ਮੋਨੀਟਰ ਕਰਨਾ, ਲੇਕਿਨ ਅਗਰ ਤੁਹਾਡੇ ਘਰ ਬੱਚੇ ਵੀ ਐਸੀ ਕੋਈ ਕੰਪਲੇਂਟ ਕਰਦੇ ਨੇ ਤਾਂ ਰੈਗੂਲਰਲੀ ਪਹਿਲੇ ਉਹਨਾਂ ਦਾ BP ਜ਼ਰੂਰ ਚੈੱਕ ਕਰਾਓ ਅਤੇ ਆਪਣੇ ਫਿਜ਼ੀਸ਼ੀਅਨ ਕੋਲ ਜ਼ਰੂਰ ਕੰਸਲਟ ਕਰਾਓ।
1: ਜੀ ਜੀ, ਬਿਲਕੁਲ ਸਹੀ ਦੱਸਿਆ। ਔਰ ਤੁਸੀਂ ਜੋ ਜੋ ਸਿੰਪਟਮਸ ਅਸੀਂ ਜੋ ਜੋ ਸਾਈਨ ਦੱਸੇ ਨੇ, ਸਾਡੇ ਫੈਮਿਲੀ ਮੈਂਬਰਸ ਜਾਂ ਬਾਹਰ ਕਿਸੇ ਨੂੰ ਅਗਰ ਵੇਖੀਏ ਕਿ ਇਹ ਵਾਲੇ ਸਾਈਨ ਮਿਲਣ ਤਾਂ ਫੌਰਨ ਡਾਕਟਰ ਨੂੰ ਕੰਸਲਟ ਕਰਨਾ ਹੀ।
0: ਐਬਸੋਲਿਊਟਲੀ, ਬਿਲਕੁਲ
1: ਜੀ। ਅੱਛਾ ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਕਿ ਬਈ ਏਜ ਗਰੁੱਪ, ਜਿੱਦਾਂ ਹੁਣ ਤੁਸੀਂ ਕਿਹਾ ਕਿ ਏਜ ਗਰੁੱਪ ਨਹੀਂ ਮਿਲਦਾ, ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਏਜ ਵਾਲੇ ਪੇਸ਼ੈਂਟ ਸਾਨੂੰ ਮਿਲਦੇ ਨੇ ਇਸ ਵਿੱਚ?
0: ਜੀ ਬਿਲਕੁਲ, ਦੇਖੀਏ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਰੀਸੈਂਟਲੀ ਜੋ ਸਾਡਾ ਸਰਵੇ ਹੋਇਆ ਹੈ 2019 ਤੋਂ ਉਹ ਤੋਂ ਬਾਅਦ 24 ਵਿੱਚ ਵੀ, ਆਲਮੋਸਟ ਇੰਡੀਆ ਵਿੱਚ 315 million ਇਫੈਕਟਡ ਲੋਕ ਨੇ ਹਾਈਪਰਟੈਂਸ਼ਨ ਨਾਲ। ਅਤੇ ਦੂਜੀ ਗੱਲ ਇਹ ਹੈ ਕਿ ਇਹ ਰਫਤਾਰ ਬਹੁਤ ਵੱਧ ਰਹੀ ਹੈ। ਹੁਣ ਅਗਰ ਅਸੀਂ ਏਜ ਗਰੁੱਪ ਦੀ ਗੱਲ ਕਰੀਏ ਤਾਂ ਪਹਿਲੇ ਕੁਝ ਐਸਾ ਸੀ ਕਿ ਅਰਲੀ, ਮਤਲਬ ਲੇਟ 40s ਵਿੱਚ ਇਹ ਚੀਜ਼ ਸਾਨੂੰ ਇੱਕ ਕੰਡੀਸ਼ਨ ਮਿਲਦੀ ਸੀ, ਠੀਕ ਹੈ। ਅਤੇ ਅੱਜ ਕੀ ਗੱਲ ਹੈ ਕਿ ਅੱਜ 15 ਸਾਲ ਤੋਂ ਉੱਪਰ, ਅਗਰ ਮੈਂ ਐਜ਼ ਪਰ ਦਾ ਡੇਟਾ ਜੋ WHO ਦਾ ਹੈ ਜਾਂ ਸਾਡਾ ਇੰਡੀਆ ਦਾ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਗੱਲ ਕਰੀਏ, ਉਹ ਡੇਟਾ ਸਾਨੂੰ ਦੱਸ ਰਿਹਾ ਸਾਡਾ ਜੋ ਬੱਚਾ 15 ਤੋਂ 19 ਸਾਲ ਦਾ ਹੈ, 3% ਉਹਦੇ ਵਿੱਚ ਬੱਚੇ ਸ਼ਿਕਾਰ ਨੇ ਹਾਈਪਰਟੈਂਸ਼ਨ ਦੇ। ਫਿਰ ਅਸੀਂ 20 ਤੋਂ 24 ਚਲੇ ਜਾਈਏ, 4%, ਫਿਰ 25 ਤੋਂ 30 ਚਲੇ ਜਾਈਏ, 12%, ਫਿਰ 30 ਤੋਂ 40 ਚਲੇ ਜਾਈਏ, ਆਲਮੋਸਟ 20%, ਅਤੇ 40 ਤੋਂ 50 ਜਾਂ 55 ਚਲੇ ਜਾਈਏ ਅਤੇ ਆਲਮੋਸਟ ਅੱਜ ਦੀ ਕੰਡੀਸ਼ਨ ਹੈ ਕਿ 34% ਆਫ ਦਾ ਪਾਪੂਲੇਸ਼ਨ ਹਾਈਪਰਟੈਂਸ਼ਨ ਨਾਲ ਇਫੈਕਟਿਡ ਹੈ। ਅਤੇ ਏਜ ਗਰੁੱਪ ਇਹਦੇ ਵਿੱਚ ਕੋਈ ਬਾਹਰ ਨਹੀਂ ਹੈ, ਕਿਉਂਕਿ ਸਾਡਾ ਪੂਰਾ ਜੋ ਲਾਈਫ ਸਟਾਈਲ ਦਾ ਟ੍ਰਾਂਜੀਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਪਿਛਲੇ 10-20-30 ਸਾਲਾਂ ਤੋਂ, ਜੋ ਪਹਿਲੇ ਕਲਚਰਲੀ ਸੀ, ਅੱਜ ਉਹ ਪੂਰਾ ਚੇਂਜਡ ਹੈ। ਅਤੇ ਅਨਫੋਰਚੁਨੇਟਲੀ ਇਹ ਕੰਡੀਸ਼ਨ ਹੁਣ ਸਾਡੇ ਬੱਚਿਆਂ ਵਿੱਚ ਵੀ ਪਾਈ ਜਾ ਰਹੀ ਹੈ, ਜੋ ਕਿ 15 ਸਾਲ ਤੋਂ ਵੀ ਉੱਪਰ ਹੈਗੇ ਨੇ।
1: ਯਾਨੀ 15 ਸਾਲ ਤੋਂ ਉੱਪਰ ਵਾਲਿਆਂ ਨੂੰ ਤੁਸੀਂ ਕਹਿ ਰਹੇ?
0: ਹਾਂਜੀ ਹਾਂਜੀ
1: ਜੀ। ਅੱਛਾ ਡਾਕਟਰ ਚਿੰਤੀ ਜੀ, ਅਸੀਂ ਪੁੱਛਣਾ ਚਾਹਾਂਗੇ, ਜਿੱਦਾਂ ਹੁਣ ਕੋਈ ਗੈਟ ਟੂਗੈਦਰ ਹੁੰਦਾ ਹੈ ਜਾਂ ਕੋਈ ਘਰ ਵਿੱਚ ਕੋਈ ਵਿਆਹ ਸ਼ਾਦੀ ਚੱਲ ਰਹੀ ਹੈ, ਕੀ ਉਸ ਗੈਟ ਟੂਗੈਦਰ ਜਾਂ ਵਿਆਹ ਸ਼ਾਦੀ ਵਿੱਚ ਇਸ ਵਾਲੇ ਪੇਸ਼ੈਂਟ ਨੂੰ ਲਿਜਾਣਾ ਸਹੀ ਹੈ?
0: ਅਗਰ ਤਾਂ ਪੇਸ਼ੈਂਟ ਹਾਈਪਰਟੈਂਸਿਵ ਹੈ, ਉਹ ਆਪਣੀ ਮੈਡੀਕੇਸ਼ਨਸ 'ਤੇ ਹੈ, ਠੀਕ ਹੈ, ਮੈਡੀਸਨ ਬਿਲਕੁਲ ਮਿਸ ਨਹੀਂ ਕਰਨੀ ਸਾਡੇ ਫਿਜ਼ੀਸ਼ੀਅਨ ਦੇ ਕੰਸਲਟੇਸ਼ਨ ਤੋਂ ਬਗੈਰ। ਦੂਜੀ ਗੱਲ ਕਿ ਅੱਜ ਕੱਲ੍ਹ ਸਾਡੇ ਮਾਹੌਲ ਵਿੱਚ ਸ਼ੋਰ ਸ਼ਰਾਬਾ ਬਹੁਤ ਹੈ, ਅਤੇ ਅਕਸਰ ਕੀ ਹੁੰਦਾ, ਐਸਾ ਪੇਸ਼ੈਂਟ ਥੋੜ੍ਹਾ ਘਬਰਾਉਂਦਾ ਹੈ ਸ਼ੋਰ ਤੋਂ, ਚਾਹੇ ਉਹ ਮਿਊਜ਼ਿਕ ਹੋਏ ਚਾਹੇ ਸਾਡੀ ਗੱਲਾਂ ਹੋਣ, ਸ਼ੋਰ ਸਾਊਂਡ ਵਗੈਰਾ ਬਹੁਤ ਜ਼ਿਆਦਾ। ਅਤੇ ਅਕਸਰ ਕਦੇ ਕਦੇ ਇਹ ਚੀਜ਼ ਕੰਪਲੇਂਟ ਵੀ ਕਰਦੇ ਨੇ ਪੇਸ਼ੈਂਟ ਕਿ ਘਬਰਾਹਟ ਪੈ ਰਹੀ ਹੈ,

0: ਬਿਲਕੁਲ ਨਹੀਂ ਜਾਣਾ,
1: 5 mg
0: ਦਾ ਹੀ ਇਨਟੇਕ ਹੈ, ਉਹ ਤੋਂ ਉੱਪਰ ਨਹੀਂ ਜਾਓ। ਜੋ ਐਕਸੈਸ ਅਸੀਂ ਸੈਲਡਸ, ਡਰੈਸਿੰਗਸ ਤੇ ਫਰੂਟਸ ਤੇ, ਉਹ ਬਿਲਕੁਲ ਬੰਦ ਕਰ ਦਿਓ। ਤੇ ਦੂਜੀ ਇੰਪੋਰਟੈਂਟ ਗੱਲ, ਸੋਡੀਅਮ ਤੇ ਪੋਟਾਸ਼ੀਅਮ ਦੋਨੋਂ ਹੀ ਰੈਗੂਲੇਟ ਕਰਦੇ ਨੇ ਸਾਡੇ ਬਾਡੀ ਦਾ ਇਲੈਕਟ੍ਰੋਲਾਈਟ ਸਿਸਟਮ, ਜਿਸ ਤੇ ਪੂਰਾ ਦਾਰਮਦਾਰ ਹੈ। ਸੋਡੀਅਮ ਜ਼ਿਆਦਾ ਨਹੀਂ ਹੋਣਾ ਚਾਹੀਦਾ, ਪੋਟਾਸ਼ੀਅਮ ਘੱਟ ਨਹੀਂ ਹੋਣਾ ਚਾਹੀਦਾ, ਕਿਉਂਕਿ ਪੋਟਾਸ਼ੀਅਮ ਹੀ ਸੋਡੀਅਮ ਨੂੰ ਬੈਲੈਂਸ ਕਰਦਾ ਹੈ ਬਾਡੀ ਵਿੱਚ।
1: ਬਿਲਕੁਲ ਜੀ। ਹੁਣ ਤੁਸੀਂ ਜਦ ਸਾਨੂੰ ਐਕਸਰਸਾਈਜ਼ ਦਾ ਵੀ ਦੱਸਿਆ ਤੇ ਸਾਲਟ ਦਾ ਵੀ ਦੱਸਿਆ, ਹੁਣ ਤੁਸੀਂ ਅਸੀਂ ਤੁਹਾਡੇ ਕੋਲ ਜਾਣਾ ਚਾਹੇਂਗੇ ਕਿ ਇਹਨਾਂ ਵਾਲੇ ਪੇਸ਼ੈਂਟ ਲਈ, ਹਾਈਪਰਟੈਂਸ਼ਨ ਵਾਲਿਆਂ ਲਈ ਖਾਣੇ ਪੀਣੇ ਦਾ ਥੋੜ੍ਹਾ ਜਿਹਾ ਦੱਸੋ ਕਿ ਇਹਨਾਂ ਲਈ ਜ਼ਰੂਰੀ ਹੈਗਾ।
0: ਜੀ, ਜਦ ਵੀ ਹਾਈਪਰਟੈਂਸ਼ਨ ਮੈਡੀਸਨ ਸਾਨੂੰ ਲੱਗ ਜਾਂਦੀ ਹੈ, ਹਾਈ ਬੀ ਪੀ ਰਹਿੰਦਾ, ਤਾਂ ਸਭ ਤੋਂ ਪਹਿਲੇ ਸਾਡਾ ਮੈਡੀਸਨ ਮਿਸ ਨਹੀਂ ਕਰਨੀ, ਦੂਜਾ ਅਸੀਂ ਐਕਸਰਸਾਈਜ਼ ਦੀ ਗੱਲ ਕੀਤੀ, ਤੀਜਾ ਡਾਇਟਰੀ ਵਿੱਚ ਨਮਕ ਦਾ ਬਿਲਕੁਲ ਘੱਟ ਇਸਤੇਮਾਲ ਕਰਨਾ ਹੈ, ਜੋ ਤੁਹਾਡੇ ਮੈਡੀਕਲ ਪ੍ਰੈਕਟੀਸ਼ਨਰ ਨੇ ਦੱਸਿਆ ਤੁਹਾਨੂੰ, ਉਸ ਹਿਸਾਬ ਨਾਲ ਕੋਈ ਐਡੀਸ਼ਨਲ ਚੀਜ਼ ਨਮਕ 'ਤੇ ਨਹੀਂ ਖਾਣੀ। ਤੀਜੀ ਗੱਲ ਹੈ ਰਿਫਾਈਨਡ ਜਾਂ ਪ੍ਰੋਸੈਸਡ ਫੂਡ ਜੋ ਆ ਜਾਗੇ, ਉਹ ਬਿਲਕੁਲ ਨਹੀਂ ਖਾਣਾ। ਆਪਣੇ ਰੋਜ਼ ਦੀ ਡਾਇਟ ਵਿੱਚ ਫਰੂਟਸ, ਸੈਲਡਸ, ਸਾਦਾ ਖਾਣਾ, ਪ੍ਰੋਪਰ ਖਾਣਾ,
1: ਫਰੂਟਸ ਜ਼ਿਆਦਾ ਲੈਣੇ ਨੇ,
0: ਨਮਕ ਦਾ ਬਹੁਤ ਅਹਿਤਿਆਤ ਕਰਨਾ। ਪੋਟਾਸ਼ੀਅਮ ਵਾਲੀ ਡਾਇਟ ਜਿਸ ਤਰ੍ਹਾਂ ਕਿ ਸਾਡੇ ਬਨਾਨਾਸ ਹੋ ਗਏ, ਬਲੂਬੈਰੀਜ਼ ਹੋ ਗਿਆ, ਚੁਕੰਦਰ ਹੋ ਗਿਆ, ਉਹ ਬਹੁਤ ਅੱਛਾ ਹੈ ਸਾਡੇ ਬਲੱਡ ਵੈਸਲਸ ਦੀ ਹੈਲਥ ਲਈ, ਜੋ ਖੂਨ ਦੀ ਨਾਲੀਆਂ ਨੇ ਸਾਡੀ, ਉਹਨਾਂ ਨੂੰ ਹੈਲਦੀ ਅਤੇ ਉਹਦਾ ਕੰਪਲੀਟ ਬਲੱਡ ਫਲੋ ਸਹੀ ਰੱਖਣ ਲਈ।
1: ਜਿਹੜਾ ਚੁਕੰਦਰ ਤੁਸੀਂ ਕਹਿ ਰਹੇ ਹੋ, ਬੀਟਰੂਟ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹਨਾਂ ਦੇ ਪੇਸ਼ੈਂਟ ਲਈ, ਕੀ ਇਹਨਾਂ ਨੂੰ ਇੱਕ ਕੱਚਾ ਹੀ ਸੈਲਡ ਵਿੱਚ ਲੈਣਾ ਕਿ ਕੁਛ ਬੋਇਲ ਵੋਇਲ ਕਰਕੇ?
0: ਨਹੀਂ, ਇੱਥੇ ਇੱਕ ਹੋਰ ਮਿਥ ਹੈ ਕਿ ਜੂਸਿਸ ਦਾ ਬਹੁਤ ਟ੍ਰੈਂਡ ਹੈ।
1: ਹਾਂਜੀ
0: ਜੀ, ਜੋ ਇੱਕ ਨੋਰਮਲ ਫਰੂਟ ਦਾ ਅਸਰ ਤੁਹਾਡੀ ਬੋਡੀ ਵਿੱਚ ਹੈ, ਉਹ ਜੂਸ ਅੱਧ ਤੋਂ ਅੱਧ ਕਰ ਦਿੰਦਾ ਹੈ ਨਿਊਟ੍ਰੀਸ਼ੀਅਸ ਵੈਲਿਊ। ਇਹ ਹਰ ਮੈਡੀਕਲ ਪ੍ਰੈਕਟੀਸ਼ਨਰ ਕਹਿੰਦਾ ਹੈ ਕਿ ਕੋਸ਼ਿਸ਼ ਕਰੋ, ਜੇਕਰ ਤੁਹਾਡੇ ਡੈਂਟਲ ਹੈਲਥ ਅੱਛੀ ਹੈ, ਦੰਦ ਅੱਛੇ ਨੇ, ਤੇ ਚਬਾ ਕੇ ਖਾਓ ਤੇ ਕੱਚਾ ਖਾਓ, ਜੂਸ ਵਾਲੇ ਮਿਥ ਜਾਂ ਟ੍ਰੈਂਡਸ ਵਿੱਚ ਨਾ ਜਾਓ ਤੁਸੀਂ। ਜੀ,
1: ਯਾਨੀ ਕਿ ਰੋ ਲੈਣਾ,
0: ਰੋ ਲੈਣਾ।
1: ਅੱਛਾ, ਉਹਦੇ ਤੋਂ ਬਾਅਦ ਹੋਰ ਕੁਛ ਖਾਣੇ ਵਿੱਚ, ਜਿੱਦਾਂ ਅਸੀਂ ਚਾਵਲ, ਦਾਲ ਜਾਂ ਸਬਜ਼ੀ?
0: ਜੀ ਬਿਲਕੁਲ, ਗ੍ਰੀਨ ਲੀਫੀ ਵੈਜੀਟੇਬਲਸ 'ਤੇ ਜ਼ਿਆਦਾ ਜ਼ੋਰ ਰੱਖੋ, ਔਰ ਸਾਡੇ ਸੀਜ਼ਨਲ ਜੋ ਵੈਜੀਟੇਬਲਸ ਰਹਿੰਦੇ ਨੇ, ਸਬਜ਼ੀਆਂ ਰਹਿੰਦੀ ਨੇ, ਜੋ ਸੀਜ਼ਨ ਦੀ ਹੈਗੀ ਨੇ, ਗ੍ਰੀਨ ਦੇ ਨਾਲ ਨਾਲ ਉਸ 'ਤੇ ਜ਼ਿਆਦਾ ਜ਼ੋਰ ਰੱਖੋ, ਅਤੇ ਬਾਹਰ ਵਾਲੇ ਖਾਣੇ ਨੂੰ ਬਿਲਕੁਲ
1: ਅਵੋਇਡ ਕਰ। ਅੱਛਾ, ਅਸੀਂ ਇਹ ਵੀ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ, ਹੁਣ ਤੁਸੀਂ ਅੱਜ ਸਾਡੇ ਪ੍ਰੋਗਰਾਮ ਵਿੱਚ ਆਏ, ਸਾਨੂੰ ਸਾਰਾ ਕੁਝ ਦੱਸ ਰਹੇ ਹੋ, ਅਤੇ ਸਾਨੂੰ ਇਹ ਵੀ ਦੱਸੋ ਕਿ ਇਹ ਵਾਲਾ ਪੇਸ਼ੈਂਟ ਠੀਕ ਹੋ ਸਕਦਾ?
0: ਜੀ, ਕਾਫੀ ਹੱਦ ਤੱਕ ਇਹ ਪ੍ਰੀਵੈਂਟਿਵ ਡਿਸਆਰਡਰ ਹੈ ਕਿ ਸਾਡਾ ਜੋ ਬਲੱਡ ਪ੍ਰੈਸ਼ਰ ਅਸੀਂ ਕਿਸ ਤਰ੍ਹਾਂ ਮੇਨਟੇਨ ਕਰੀਏ। ਇਟ ਆਲ ਡਿਪੈਂਡਸ ਜੋ ਵੀ ਸਾਡੇ ਪੈਰਾਮੀਟਰਸ ਹੈਗੇ ਨੇ, ਡਾਇਟ ਦੇ, ਲਾਈਫ ਸਟਾਈਲ ਦੇ ਅਤੇ ਮੈਡੀਸਿਨ ਦੇ। ਅਗਰ ਅਸੀਂ ਇਹਨਾਂ ਤਿੰਨਾਂ ਦੀ ਪਕੜ ਰੱਖਦੇ ਹਾਂ ਤਾਂ ਸਾਡਾ ਬਿਲਕੁਲ ਪਕੜ ਵੀ ਮਜ਼ਬੂਤ ਰੱਖਦੇ ਹਾਂ ਆਪਣੀ ਪੂਰੀ ਫੈਮਿਲੀ ਸਪੋਰਟ ਨਾਲ, ਅਤੇ ਕਾਫੀ ਹੱਦ ਤੱਕ ਇਹ ਸਾਨੂੰ ਕੰਟਰੋਲੇਬਲ ਹੈ ਅਤੇ ਬਿਲਕੁਲ ਠੀਕ ਵੀ ਹੋ ਸਕਦਾ ਹੈ ਵਿਦ ਟਾਈਮ, ਲੇਕਿਨ ਅਬ ਤੁਹਾਡੇ ਏਜ ਤੇ ਵੀ ਡਿਪੈਂਡ ਕਰਦਾ ਹੈ।
1: ਏਜ ਦੇ ਹਿਸਾਬ ਨਾਲ ਤੁਸੀਂ?
0: ਹਾਂਜੀ ਬਿਲਕੁਲ।
1: ਅਗਰ ਏਜ 50 to 20-25 ਤੱਕ ਹੈ ਤਾਂ 15 to 20-25 ਤੇ ਕਿੰਨਾ ਟਾਈਮ ਲੱਗੇਗਾ?
0: ਅਗਰ ਛੋਟੀ ਏਜ ਹੈ ਤੇ ਤੁਸੀਂ ਬਿਲਕੁਲ ਕੰਟਰੋਲ ਪੱਕਾ ਆਪਣੇ ਪ੍ਰੀਵੈਂਟਿਵ ਕੰਟਰੋਲ ਤੇ ਹੋ, ਤੇ ਕੁਝ ਟਾਈਮ ਵਿੱਚ ਹੀ ਤੁਸੀਂ ਆਪਣੇ ਇਸ ਨੂੰ ਵਾਪਸ ਨਾਰਮਲ ਸੀ ਤੇ ਲਿਆ ਸਕਦੇ ਹੋ। ਲੇਕਿਨ ਅਗਰ 40-50 ਐਲਡਰਲੀ ਹੈਗੇ ਨੇ ਤੇ ਉਹਨਾਂ ਲਈ ਇਹ ਪ੍ਰੀਵੈਂਟਿਵ ਹੈ ਕਿ ਇਸ ਦਾ ਕੰਟਰੋਲ ਰੱਖੇ, ਜਿਸ ਤਰ੍ਹਾਂ ਕਿ ਅਸੀਂ ਡਾਇਬੀਟੀਜ਼ ਵਿੱਚ ਕਰਦੇ ਹਾਂ ਕਿ ਬਿਲਕੁਲ ਕੰਟਰੋਲ ਤੇ ਕੰਮ ਕਰਨਾ।
1: ਜੀ ਜੀ ਜੀ, ਬਿਹਤਰ ਹੈ ਕਿ ਦਵਾਈਆਂ ਕੋਲੋਂ ਬਚਣ ਤੋਂ ਅੱਛਾ ਹੈ ਕਿ ਅਸੀਂ ਆਪਣਾ ਹਦਾਇਤ ਕਰੀਏ ਹਰ ਚੀਜ਼ ਦਾ, ਹੈ ਨਾ?
0: ਕਹਿਣਾ
1: ਇਹੀ ਹੈ। ਤੇ ਸਾਥੀਓ, ਮੇਰੇ ਨਾਲ ਅੱਜ ਪ੍ਰੋਗਰਾਮ ਵਿੱਚ ਡਾਕਟਰ ਚਿੰਤਨਜੀਤ ਕੌਰ ਸਨ, ਤੇ ਗੱਲਬਾਤ ਅਸੀਂ ਹਾਈਪਰਟੈਂਸ਼ਨ ਤੇ ਕੀਤੀ ਹੈ ਕਿਉਂਕਿ ਇਹ ਸਾਰੀ ਦੁਨੀਆ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ। ਅੱਛਾ ਡਾਕਟਰ ਚਿੰਤਨਜੀਤ, ਸਾਨੂੰ ਇਹ ਦੱਸੋ ਕਿ ਇਸ ਸਾਲ ਦਾ ਥੀਮ ਕੀ ਹੈ, ਕਿਉਂਕਿ ਥੀਮ ਨੂੰ ਦੇਖ ਕੇ ਜ਼ਿਆਦਾ ਚੱਲਦਾ ਨਾ ਉਹਦੇ 'ਤੇ, ਕਹਿੰਦੇ ਕਿ ਜ਼ਿਆਦਾ ਅਵੇਅਰਨੈਸ ਫੈਲਾਈ ਜਾਂਦੀ ਹੈ, ਕਿਉਂਕਿ ਸ਼ੋਜ਼ ਵੀ ਹੁੰਦੇ ਹੋਣੇ ਨੇ, ਬਹੁਤ ਸਾਰੇ ਕਲਚਰ ਪ੍ਰੋਗਰਾਮਸ ਵਿੱਚ ਵੀ ਇਹ ਰੱਖਿਆ ਜਾਂਦਾ ਹੋਣਾ ਇਹ ਵਾਲਾ ਟੋਪਿਕ, ਜਾਂ ਕੁਛ ਹੋਰ ਕਲਚਰ ਨੇ ਤਾਂ ਕਿਤੇ ਹੋਰ ਵੀ ਐਸੇ ਲਗਾਏ ਜਾਂਦੇ ਹੋਣੇ ਨੇ ਸ਼ੋਜ਼ ਸਾਰੇ ਦੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਅਤੇ ਇਸ ਸਾਲ ਦਾ ਥੀਮ ਕੀ ਹੈ?
0: ਜੀ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲ ਕੀਤੀ ਹੈ ਕਿ ਰਫਤਾਰ ਹਾਈਪਰਟੈਂਸ਼ਨ ਦੀ ਬਹੁਤ ਵਧਦੀ ਜਾ ਰਹੀ ਹੈ ਗਲੋਬਲੀ, ਅਤੇ 2005 ਤੋਂ ਇਹ ਸ਼ੁਰੂ ਹੋਇਆ ਕਿ ਅਸੀਂ ਆਪਣੇ ਇਸ ਦਿਨ ਨੂੰ ਸੈਲੀਬ੍ਰੇਟ ਕਰੀਏ, ਜੋ ਕਿ ਅੱਜ ਹੈ ਵਰਲਡ ਹਾਈਪਰਟੈਂਸ਼ਨ ਡੇ 17 May, ਅਤੇ ਉਹਦੇ ਹਰ ਸਾਲ ਵੱਖ ਵੱਖ ਥੀਮ ਬੇਸਡ ਹੁੰਦਾ ਹੈ। ਸਾਡਾ ਪਿਛਲਾ ਸਾਲ ਉਹਦੇ ਵਿੱਚ ਸੀ ਕੰਟਰੋਲਿੰਗ, ਲਾਈਕ ਬੀ ਪੀ ਅਸੀਂ ਪੂਰਾ ਮੋਨੀਟਰਿੰਗ ਦਾ ਪ੍ਰੋਪਰ ਪ੍ਰੋਸੀਜਰ ਕੀ, ਅਤੇ ਅੱਜ ਦਾ ਜੋ ਸਵਾਲ ਹੈ ਉਹਦੇ 'ਚ ਹੈ ਕਿ ਅਸੀਂ ਇੱਕ ਨਾਲ ਹੋ ਕੇ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਹਾਂ, ਕੰਟਰੋਲਿੰਗ ਹਾਈਪਰਟੈਂਸ਼ਨ ਟੁਗੇਦਰ। ਅਤੇ ਅਗਰ ਅਸੀਂ ਇੰਡੀਵਿਜੁਅਲੀ ਆਪਣੇ ਇੱਕ ਬੰਦੇ ਦੇ ਲੈਵਲ 'ਤੇ ਜਾਂ ਫੈਮਿਲੀ 'ਤੇ ਗੱਲ ਕਰੀਏ, ਸਭ ਤੋਂ ਪਹਿਲੇ ਮੈਨੂੰ ਆਪਣਾ ਲਾਈਫ ਸਟਾਈਲ ਠੀਕ ਕਰਨਾ ਹੈ, ਅਗਰ ਮੈਂ ਠੀਕ ਰਹਿਣਾ ਮੇਰੇ ਨਾਲ ਨਾਲ ਮੈਂ ਆਪਣੇ ਪਰਿਵਾਰ ਦਾ ਲਾਈਫ ਸਟਾਈਲ ਠੀਕ ਰੱਖਣਾ ਹੈ, ਅਤੇ ਉਸ ਤਰ੍ਹਾਂ ਹੀ ਅੱਗੇ ਸਪੋਰਟ ਬਣੇਗੀ। ਜੇਕਰ ਅਸੀਂ ਗੱਲ ਕਰੀਏ ਪੋਲਿਸੀ ਲੈਵਲ ਦੀ, ਅਤੇ ਸਾਡੀ ਗਵਰਨਮੈਂਟ ਆਫ ਇੰਡੀਆ ਵੀ ਬਹੁਤ ਸਾਰੇ ਇਨੀਸ਼ੀਏਟਿਵਸ ਲਏ ਨੇ, ਜਿਸ ਤਰ੍ਹਾਂ ਅੱਜ ਵੀ ਅਸੀਂ ਰੇਡੀਓ ਤੋਂ ਇਸ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਅਸੀਂ ਵੱਖ ਵੱਖ ਅਵੇਅਰਨੈਸ ਕਰੀਏ, ਕਮਿਊਨਿਟੀ ਪ੍ਰੋਗਰਾਮਸ ਕਰੀਏ, ਸਕਰੀਨਿੰਗਸ ਕਰੀਏ। ਸਕਰੀਨਿੰਗਸ ਬਹੁਤ ਲੈਗ ਕਰ ਰਿਹਾ ਕਿਉਂਕਿ ਹਾਈਪਰਟੈਂਸ਼ਨ ਪੂਰੀ ਬੋਡੀ ਨੂੰ ਖਾ ਜਾ

0: ਹੁੰਦਾ ਤਾਂ ਲਾਸਟ ਤੱਕ ਪਤਾ ਹੀ ਨਹੀਂ ਚੱਲਦਾ ਹੈ ਕਿ ਸਾਡਾ ਬੀ ਪੀ ਹਾਈ ਹੈ। ਅਤੇ ਉਹਦੇ ਵਿੱਚ ਗੌਰਮੈਂਟ ਨੇ ਇਨੀਸ਼ੀਏਟਿਵ ਕੀਤਾ ਹੈ ਕਿ ਅਸੀਂ ਸਕਰੀਨਿੰਗਸ ਕੈਂਪੇਨ ਕਰਾਂਗੇ, ਜਿੱਥੇ ਡਿਫਰੈਂਟ ਡਿਫਰੈਂਟ ਆਪਣਾ ਕੋਈ ਸੈਟਅਪ ਹੈ, ਤੁਹਾਡਾ ਐਸਟੈਬਲਿਸ਼ਮੈਂਟ ਹੈ, ਆਫਿਸ ਹੈ, ਤੁਸੀਂ ਰੈਗੂਲਰਲੀ ਸਕਰੀਨ ਕਰੋਗੇ ਬੀ ਪੀ, ਕਿਸੇ ਨੂੰ ਤਕਲੀਫ ਤਾਂ ਨਹੀਂ ਹੋਊਗੀ ਜਾਂ ਬੀ ਪੀ ਦੀ ਹੈ ਤਾਂ ਮੈਡੀਕਲ ਕੰਸਲਟੇਸ਼ਨ। ਅਤੇ ਉਸ ਤਰ੍ਹਾਂ ਹੀ ਮੈਗਾ ਮਾਈਕਰੋ ਟੂ ਮੈਕਰੋ ਲੈਵਲ 'ਤੇ ਅਵੇਅਰਨੈਸ ਪ੍ਰੋਗਰਾਮਸ ਹੈਗੇ ਨੇ ਸਾਡੀ ਗੌਰਮੈਂਟ ਏਜੰਸੀਜ਼ 'ਤੇ, ਜਿੱਥੇ ਕਮਿਊਨਿਟੀ ਵਿੱਚ ਜਾ ਕੇ ਉਹ ਅਵੇਅਰਨੈਸ ਸੈਂਸਟਾਈਜ਼ ਕਰਾਉਂਦੇ ਨੇ ਸਾਡੇ ਲੋਕਾਂ ਨੂੰ ਕਿ ਅਸੀਂ ਬੀ ਪੀ ਦੇ ਬਾਰੇ ਜਾਂਚ ਰੱਖਣੀ ਹੈ, ਇਸ ਨੂੰ ਰੈਗੂਲਰਲੀ ਚੈੱਕਅਪ ਕਿਸ ਤਰ੍ਹਾਂ ਰੱਖਣਾ ਹੈ ਅਤੇ ਆਪਣੇ ਲਾਈਫ ਸਟਾਈਲ ਨੂੰ ਕਿਸ ਤਰ੍ਹਾਂ ਅੱਛਾ ਕਰਨਾ ਹੈ ਤਾਂ ਕਿ ਅਸੀਂ ਅੱਗੇ ਇਸ ਪਰੇਸ਼ਾਨੀ ਵਿੱਚ ਜ਼ਿਆਦਾ ਨਾ ਉਲਝੀਏ ਅਤੇ ਇਸਦੇ ਜਿਹੜਾ ਨੰਬਰ ਹੈ ਉਹ ਥੋੜ੍ਹਾ ਘੱਟ ਜਾਏ ਅਤੇ ਇਸ ਬਿਮਾਰੀ ਤੋਂ ਅਸੀਂ ਥੋੜ੍ਹਾ ਦੂਰ ਰਹੀਏ।
1: ਜੀ ਜੀ ਜੀ ਜੀ ਅੱਛਾ ਡਾਕਟਰ ਚਿੰਤਨ ਜੀ, ਸਾਨੂੰ ਇਹ ਦੱਸੋ ਕਿ ਜਦ ਸਾਡੇ ਘਰ ਸਾਡੀ ਫੈਮਿਲੀ ਵਿੱਚ ਕੋਈ ਹਾਈਪਰਟੈਂਸ਼ਨ ਪੇਸ਼ੈਂਟ ਹੈਗਾ, ਤੁਸੀਂ ਦੱਸਿਆ ਜਿਵੇਂ ਕਿ ਘਰ ਵਾਲਿਆਂ ਦੇ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਅਤੇ ਘਰ ਵਾਲੇ ਸਪੋਰਟ ਉਹਨੂੰ ਕਰ ਰਹੇ ਨੇ, ਲੇਕਿਨ ਅਗਰ ਇਹ ਪੇਸ਼ੈਂਟ ਰਾਤ ਸਾਰੀ ਸੋਏ ਨਾ ਤਾਂ ਕੀ ਇਹ ਸਵੇਰੇ ਉੱਠ ਕੇ ਉਹਨੂੰ ਇਹ ਵਾਲੀ ਹਾਲਤ ਮਿਲੇਗੀ
0: ਜੀ,
1: ਜਾਂ ਨੀਂਦ ਘੱਟ ਹੋ ਜਾਏ ਤਾਂ ਇਹ ਵਾਲਾ ਪੇਸ਼ੈਂਟ ਮਿਲੇਗਾ?
0: ਜੀ ਬਿਲਕੁਲ, ਸਲੀਪਿੰਗ ਦਾ ਵੀ ਬਹੁਤ ਬੜਾ ਅਸਰ ਹੈ ਹਾਈਪਰਟੈਂਸ਼ਨ 'ਤੇ। ਨੋਰਮਲੀ ਸਾਡੇ ਬ੍ਰੇਨ ਨੂੰ 7 to 8 ਘੰਟੇ ਦੀ ਸਾਊਂਡ ਸਲੀਪ ਚਾਹੀਦੀ ਹੈ ਆਪਣੀ ਫੰਕਸ਼ਨਲ ਅਬਿਲਿਟੀਜ਼ ਨੂੰ ਇੰਟੈਕਟ ਰੱਖਣ ਲਈ, ਤਾਂ ਕਿ ਅਸੀਂ ਪੂਰੇ ਦਿਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰੀਏ। ਜਿਸ ਤਰ੍ਹਾਂ ਕਿ ਅਸੀਂ ਬੱਚਿਆਂ ਦੀ ਗੱਲ ਕੀਤੀ ਹੈ ਪਹਿਲੇ ਵੀ, ਸਲੀਪਿੰਗ ਅਤੇ ਈਟਿੰਗ ਪੈਟਰਨਸ ਹਮੇਸ਼ਾ ਇਫੈਕਟ ਕਰਦੇ ਨੇ ਲਾਈਫ ਨੂੰ, ਸਾਰੇ ਵੱਡਿਆਂ ਵਿੱਚ ਵੀ ਹੋਏ ਜਾਂ ਬੱਚਿਆਂ ਵਿੱਚ ਵੀ। ਹੁਣ ਸਲੀਪਿੰਗ ਵਿੱਚ ਸਾਡੇ ਘਰਾਂ ਵਿੱਚ ਇੱਕ ਨਵੀਂ ਚੀਜ਼ ਆ ਗਈ ਹੈ, ਸਕਰੀਨ। ਕੋਸ਼ਿਸ਼ ਕਰਨੀ ਹੈ ਅਸੀਂ ਕਿ ਸਕਰੀਨ ਸੌਣ ਤੋਂ ਪਹਿਲੇ ਘੱਟ ਤੋਂ ਘੱਟ 1-1.5 ਘੰਟਾ ਪਹਿਲੇ ਬਿਲਕੁਲ ਨਹੀਂ ਦੇਖਣਾ।
1: ਅੱਛਾ,
0: ਇਨਫੈਕਟ ਸਟੱਡੀਜ਼ ਇਹ ਵੀ ਕਹਿੰਦੇ ਨੇ ਕਿ ਜਿਸ ਕਮਰੇ ਵਿੱਚ ਤੁਸੀਂ ਸੌ ਰਹੇ ਹੋ ਮੋਬਾਈਲ ਫੋਨ ਉੱਥੇ ਨਾ ਰੱਖੋ। ਲੇਕਿਨ ਚਲੋ ਅਗਰ ਉਹ ਨਹੀਂ ਹੋ ਸਕਦਾ, ਲੇਕਿਨ ਛੋਟੀ ਛੋਟੀ ਚੇਂਜਸ, ਜਿਸ ਤਰ੍ਹਾਂ ਕਿ ਅਸੀਂ ਬੱਚੇ ਯੂਜੁਅਲੀ ਸੌਣ ਤੋਂ ਪਹਿਲੇ ਮਾਂ ਬਾਪ ਇੱਕ ਉਹ ਰਹਿੰਦਾ ਹੈ ਕਿ ਨਹੀਂ ਥੋੜ੍ਹੀ ਦੇਰ 'ਤੇ ਮੋਬਾਈਲ ਦੇਖਣਾ, ਅਤੇ ਉਹ ਬਲੂ ਲਾਈਟ ਤੁਹਾਡੇ ਪੂਰੇ ਬ੍ਰੇਨ ਨੂੰ ਇਫੈਕਟ ਪੂਰੀ ਰਾਤ ਕਰੇਗੀ ਅਤੇ ਉਹ ਵੱਡਿਆਂ ਵਿੱਚ ਵੀ ਡੈਵਲਪ ਹੋ ਗਈ, ਕਿਉਂਕਿ ਅਸੀਂ ਸਾਂਝੇ ਕਲਚਰ ਤੋਂ ਅਲੱਗ ਅਲੱਗ ਹੋ ਗਏ ਆਪਣੇ ਆਪਣੇ ਕਮਰੇ ਵਿੱਚ ਸਭ, ਔਰ ਸੌਣ ਤੋਂ ਪਹਿਲੇ ਸਭ ਦੀ ਆਦਤ ਬਣ ਗਈ ਹੈ ਕਿ ਫੋਨ 'ਤੇ ਯੂਜ ਹੀ ਕਰਨਾ, ਅਤੇ ਉਹ ਸਾਡੀ ਨੀਂਦ ਨੂੰ ਬਹੁਤ ਡੈਮੇਜ ਕਰਦਾ, ਇਫੈਕਟ ਕਰਦਾ, ਅਸੀਂ ਸਾਊਂਡ ਸਲੀਪ ਨਹੀਂ ਲੈ ਪਾਉਂਦੇ ਹਾਂ। ਅਕਸਰ ਸਾਡੇ ਘਰ ਵਿੱਚ 5 ਵਿੱਚੋਂ 3 ਫੈਮਿਲੀ ਮੈਂਬਰ ਦੀ ਰੈਗੂਲਰ ਕੰਸਰਨ ਰਹਿੰਦਾ, ਮੈਨੂੰ ਨੀਂਦ ਨਹੀਂ ਆਈ, ਅਤੇ ਉਹਦਾ ਆਪਣਾ ਇਹ ਹੈ ਕਿ ਅਗਰ ਅਸੀਂ ਸੌਣ ਤੋਂ ਪਹਿਲੇ ਆਪਣੇ ਫੋਨਸ ਨੂੰ ਦੂਰ ਕਰਕੇ ਕੋਈ ਅੱਛਾ ਵਿਚਾਰ ਆਪਣੇ ਮਨ ਵਿੱਚ ਲੈ ਕੇ ਰੱਬ ਦਾ ਸ਼ੁਕਰਾਨਾ ਕਰਕੇ ਸੋਈਏ ਅਤੇ ਸਵੇਰੇ ਰੱਬ ਦਾ ਨਾਂ ਲੈ ਕੇ
1: ਉੱਠੀਏ। ਵੈਸੇ ਤਾਂ ਇਹਦੇ ਵਿੱਚ ਇਹ ਵੀ ਜ਼ਰੂਰੀ ਹੈ ਕਿ ਜੇਕਰ ਫੈਮਿਲੀ ਮੈਂਬਰ ਇਕੱਠੇ ਬੈਠਣ ਉਸ ਟਾਈਮ ਰੋਟੀ ਤੋਂ ਬਾਅਦ, ਥੋੜ੍ਹਾ ਜਿਹਾ ਉਹ ਟਾਈਮ ਵੀ ਆਪਸ ਵਿੱਚ ਮਿਲ ਜਾਏ ਇੱਕ ਦੂਸਰੇ ਨੂੰ, ਅਤੇ ਫਿਰ ਮੋਬਾਈਲ 'ਤੇ ਹਟੇ ਹਟੇ ਹੈ ਨਾ।
0: ਬਿਲਕੁਲ ਬਿਲਕੁਲ, ਹੱਸ ਖੇਲ ਕੇ ਇੱਕ ਦੂਜੇ ਨਾਲ ਗੱਲ ਕਰੋ, ਇੱਕ ਦੂਜੇ ਨੂੰ ਜੱਜ ਨਾ ਕਰੋ, ਪਿਆਰ ਲਓ ਅਤੇ ਪਿਆਰ ਦਿਓ।
1: ਜੀ ਜੀ ਜੀ, ਡਾਕਟਰ ਚਿੰਦਨ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਅਤੇ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਹੈ। ਅਤੇ ਸਾਥੀਓ, ਥੋੜ੍ਹਾ ਜਿਹਾ ਸਮਾਂ ਬਚਿਆ ਦਾ, ਆਓ ਸੁਣ ਲੈਂਦੇ ਹਾਂ ਇਹ ਗੀਤ।

ਪਾਸੇ ਨਾ ਤੇ ਆਪਣੀ ਪਸੰਦ ਮਾਰਾ ਤੱਕ ਪਹੁੰਚਾ ਸਕੇ। ਅੱਜ ਦਾ ਪ੍ਰੋਗਰਾਮ ਨਾ ਜੀ ਅੱਗੇ ਵਧਾਤਾ, ਥਾਰੀ IVSMS ਪੜ੍ਹਨੀ ਸ਼ੁਰੂ ਕਰਾਂ। ਅਲ ਹਿਲਾਲ ਪਬਲਿਕ ਸਕੂਲ ਮਲਿਆਲ ਤੇ ਆਪਣਾ SMS ਕਰੇ। ਗਜ਼ਲ ਅਬਦੁਲ ਰਸ਼ੀਦ ਕੁਰੇਸ਼ੀ ਕੀ ਆਵਾਜ਼ ਮੈਂ ਸੁਣੋ ਵਾਸਤੇ ਅਬਦੁਲ ਹਮੀਦ ਕਟਾਰੀਆ ਸਾਹਿਬ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਇਕਬਾਲ ਅਸਲਮ ਖਾਨ, ਉਜ਼ੈਰ ਅਹਿਮਦ, ਇਸ਼ਫਾਕ ਅਹਿਮਦ ਸ਼ੇਖ ਤੇ ਸਫੀਨਾ ਬਾਨੂ, ਛੋਲਾ ਕਾਜ਼ੀ ਨਲੀ ਤੇ ਅਲੀ ਮੁਹੰਮਦ ਬਡਾਨਾ, SHO ਗੁਲਾਬਦੀਨ ਬਡਾਨਾ, ਮੁਹੰਮਦ ਸ਼ਫੀ ਬਡਾਨਾ, ਮੁਹੰਮਦ ਮਕਬੂਲ ਬਡਾਨਾ, ਫਾਰੂਕ ਅਹਿਮਦ ਬਡਾਨਾ, ਮੁਹੰਮਦ ਰਫੀ ਬਡਾਨਾ ਤੇ ਮੁਹੰਮਦ ਸਫੀਰ ਬਡਾਨਾ। ਯੂਸਮਰਗ ਚੋਟੀ ਨਾੜ ਤੇ ਆਪਣਾ SMS ਕਰੇ। ਜਵੈਦ ਅਹਿਮਦ ਖਟਾਣਾ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾ ਹੈ ਨਜ਼ੀਰ ਹੁਸੈਨ ਖਟਾਣਾ, ਨਿਸਾਰ ਅਹਿਮਦ ਖਟਾਣਾ, ਬਿਲਾਲ ਅਹਿਮਦ ਖਟਾਣਾ ਤੇ ਮੁਹੰਮਦ ਅਨਵਰ ਖਟਾਣਾ। ਚੰਗੜੀ ਬਾਂਡੀ ਤੇ ਇਰਫਤ ਜਾਨ, ਸ਼ਕੀਲਾ ਜਾਨ, ਰੇਸ਼ਮਾ ਜਾਨ, ਪ੍ਰਵੀਨਾ ਜਾਨ ਤੇ ਆਸੀਆ ਜਾਨ। ਬਨੀਪੁਰਾ ਬਟਸ਼ਿੰਗੀ ਤੇ ਰਾਫੀਆ ਜਾਨ, ਮੁਹੰਮਦ ਅਸਲਮ, ਸਾਇਮਾ ਜਾਨ, ਉਜ਼ੈਰ ਸਜਾਦ ਤੇ ਇਨਕਾ ਬਾਕੀ ਸੰਗੀ ਸਾਥੀ। ਤਰਾਲ ਬ੍ਰਨਪਥਰੀ ਤੇ ਟੀਚਰ ਮੁਹੰਮਦ ਹਨੀਫ ਖਟਾਣਾ, ਜ਼ੁਬੈਦਾ ਬਾਨੋ, ਜ਼ੈਨਬ ਬਾਨੋ, ਬਾਸਿਦ ਹਨੀਫ, ਮੁਨੀਸਾ ਹਨੀਫ, ਜ਼ਿਆਫਤ ਹਨੀਫ, ਮੁਸਫੀਰ ਹਨੀਫ, ਰਾਸ਼ਦਾ ਬਾਨੋ ਤੇ ਮੁਹੰਮਦ ਇਸਮਾਇਲ ਖਟਾਣਾ। ਤਮ ਸਾਰਾ ਦੋਸਤਾਂ ਕੀ ਪਸੰਦ ਉੱਪਰ ਅਬਦੁਲ ਰਸ਼ੀਦ ਕੁਰੇਸ਼ੀ ਕੀ ਆਵਾਜ਼ ਮਾ ਪੇਸ਼ ਹੈ ਯਗ

ਅੱਗੇ ਜੀ ਗੁਲਾਮ ਹਸਨ ਤਬੱਸਮ ਕੀ ਆਵਾਜ਼ ਮਾਂ ਗੀਤ ਸੁਣ ਵਾਸਤੇ ਆਪਣਾ ਐਸ ਐਮ ਐਸ ਕਰੇ ਕੋਇਲ ਮਕਾਮ ਬਾਂਡੀਪੁਰਾ ਤੇ, ਨੁਸਰਤ ਜਾਨੋਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਫਾਤਮਾ ਬੇਗਮ, ਸ਼ਬੀਰ ਅਹਿਮਦ, ਦਾਨਿਸ਼ ਸ਼ਬੀਰ, ਅਸ਼ਰਫ ਅਹਿਮਦ, ਰਾਸ਼ਿਦ ਅਹਿਮਦ, ਸਕੀਨਾ ਬੇਗਮ, ਨਰਗਿਸ ਜਾਨ, ਰੁਬੀਨਾ ਜਾਨ, ਸਫੀਨਾ ਬਾਜੀ, ਰੁਬੀ ਜਾਨ, ਪਰਵੀਨਾ ਜਾਨ ਤੇ ਸੁਬੀਆ ਜਾਨ। ਚਿੱਠੀ ਬਾਂਡੀ ਤੇ ਵਜ਼ੀਰ ਅਹਿਮਦ ਬਜਾੜ, ਸਜਾਦ ਅਹਿਮਦ ਬਜਾੜ, ਇਮਤਿਆਜ਼ ਅਹਿਮਦ ਬਜਾੜ, ਅਦਨਾਨ ਅਹਿਮਦ ਬਜਾੜ, ਨਸੀਮ ਬੇਗਮ, ਸ਼ਾਹਨਾਜ਼ ਬਾਨੋ ਤੇ ਸਾਇਮਾ ਸਜਾਦ। ਸ਼ੁਪਈਆਂ ਤੇ ਆਪਣਾ ਐਸ ਐਮ ਐਸ ਕਰੇ ਮੁਸ਼ਤਾਕ ਅਹਿਮਦ ਆਵਾਨ ਔਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਹਨੀਫਾ ਬੇਗਮ, ਯਾਸਰ ਮੁਸ਼ਤਾਕ, ਆਸ਼ਿਕ ਮੁਸ਼ਤਾਕ, ਅਫਰੋਜ਼ਾ ਜਾਨ ਤੇ ਰੁਤਬਾ ਜਾਨ। ਸਿੰਗਰਵਾਨੀ ਪੁਲਵਾਮਾ ਤੇ ਮੋਹਸਿਨ ਤੇੜਵਾ ਤੇ ਸੈਰਿਸ਼ ਸ਼ਬੀਰ। ਬਾਬਾ ਨਗਰੀ ਕਛਨੰਬਲ ਤੇ ਆਪਣਾ ਐਸ ਐਮ ਐਸ ਕਰੇ ਬਿਜਰਾਨ ਸ਼ਬੀਰ ਸ਼ਬਨਮ ਔਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਅਦਨਾਨ ਅਲੀ ਬਿਜਰਾਨ ਤੇ ਇਨਕਾ ਔਰ ਮੁਝ ਸਾਰਾ ਸੰਗੀ ਸਾਥੀ। ਕਾਜ਼ੀ ਅਲੀ ਤੇ ਮੁਹੰਮਦ ਆਸ਼ਿਕ ਬਡਾਨਾ, ਅਲੀ ਮੁਹੰਮਦ ਬਡਾਨਾ, ਜ਼ਰੀਫਾ ਅਖਤਰ, ਜ਼ੈਨਬ ਅਖਤਰ, ਮੁਮਤਾਜ਼ ਅਹਿਮਦ ਤੇ ਮੁਸਕਾਨ ਮਕਬੂਲ। ਤਰਾਲ ਪੰਜਰ ਤੇ ਐਸ ਐਮ ਐਸ ਕਰੇ ਲਾਲ ਹੁਸੈਨ ਬਜਰਾਨ, ਰਿਆਜ਼ ਅਹਿਮਦ ਬਜਰਾਨ, ਸ਼ਕੀਲਾ ਜਾਨ, ਅਲਿਫਦੀਨ ਬਜਰਾਨ, ਆਰਫਾ ਜਾਨ ਤੇ ਜ਼ੈਤੂਨ ਬੀਬੀ। ਆਰਾਬਲ ਕੁਲਗਾਮ ਤੇ ਮੁਹੰਮਦ ਮੁਨਸ਼ੀ ਖਟਾਣਾ, ਕਬੀਰ ਅਹਿਮਦ ਖਟਾਣਾ, ਲਿਆਕਤ ਅਹਿਮਦ ਖਟਾਣਾ, ਮੁਦੱਸਰ ਅਹਿਮਦ ਖਟਾਣਾ, ਮੁਹੰਮਦ ਯੂਸਫ ਖਟਾਣਾ ਤੇ ਮੁਹੰਮਦ ਯੂਨਸ ਖਟਾਣਾ। ਗਡੋਲ ਕੁਕਰਨਾਗ ਤੇ ਜ਼ਾਕਿਰ ਹੁਸੈਨ ਖਾਰੀ, ਮੁਹੰਮਦ ਰਫੀਕ ਖਾਰੀ, ਵਜ਼ੀਰ ਅਹਿਮਦ ਖਾਰੀ, ਪਰਵੇਜ਼ ਅਹਿਮਦ ਖਾਰੀ, ਅਲੀ ਖਾਰੀ, ਲਤੀਫ ਖਾਰੀ ਤੇ ਫਾਤਮਾ ਬੀਬੀ। ਤਮ ਸਾਰਾ ਦੋਸਤਾਂ ਕੀ ਪਸੰਦ ਪਰ ਗੁਲਾਮ ਹਸਨ ਤਬੱਸਮ ਕੀ ਆਵਾਜ਼ ਮਾਂ ਪੇਸ਼ ਹੈ ਯੁੱਗ ਗੀਤ।

0: ਰਿਸ਼ਤਾ ਰਵਾਇਤਾਂ ਔਰ ਸਕਾਫਤੀ ਵਿਰਸਾ ਨਾਲ ਜੁੜਨੋਂ ਵੇਲਾ ਦੀ ਅਹਿਮ ਲੋੜ ਹੈ ਤਾਂ ਜੋ ਮੁਲਕੀ ਮਜ਼ਬੂਤ ਤਹਿਜ਼ੀਬੀ ਸਕਾਫਤ ਬਰਕਰਾਰ ਰਹਿ ਸਕੇ। ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਯੂਟੀ ਦਾ ਤਮਾਮ ਜ਼ਿਲ੍ਹਾ ਮਾ ਸਿਵਲ ਅਤੇ ਪੁਲਿਸ ਇੰਤਜ਼ਾਮੀਆਂ ਦਾ ਅਹਿਤਮਾਮ ਨਾਲ ਮੁਖਤਲਿਫ ਸਰਗਰਮੀ ਜਾਰੀ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਕੋ ਪੈਗਾਮ।
1: ड्रग स्मगलिंग से जुड़े तस्कर का पासपोर्ट, उसका ड्राइविंग लाइसेंस कार्ड, आधार नंबर, उसके आर्म्स लाइसेंस, सब कुछ निरस्त कर दिया जाएगा और अगर फरार होगा तो लुकआउट सर्कुलर जारी किया जाएगा। NDPS एक्ट के तहत उसकी चलाचल संपत्ति भी अटैच की जाएगी, बैंक अकाउंट फ्रीज किया जाएगा और उसके खिलाफ फाइनेंशियल इन्वेस्टिगेशन भी प्रारम्भ किया जाएगा।
0: ਇਸ ਬਾਰੇ ਇੱਕ ਤਾਲਬ ਇਲਮ ਅਰਫਾਤ ਰਿਆਜ਼ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਕੇ ਨਾਲ ਗੱਲ ਕਰਤਾ ਵਾਂ। ਕਿਉਂ
2: ਨਸ਼ਾ ਇੱਕ ਬਹੁਤ ਬੁਰੀ ਆਦਤ ਹੈ ਜੋ ਇਨਸਾਨ ਕੋ ਅੰਦਰ ਹੀ ਅੰਦਰ ਖੋਖਲਾ ਬਣਾ ਦੇਤਾ ਹੈ। ਇਨਸਾਨ ਨਸ਼ਾ ਕਰਨੇ ਸੇ ਦਿਮਾਗੀ ਔਰ ਜਿਸਮਾਨੀ ਐਤਬਾਰ ਸੇ ਕਮਜ਼ੋਰ ਹੋ ਜਾਤਾ ਹੈ ਔਰ ਸਮਾਜ ਮੇ ਇਸ ਸੇ ਹਕਾਰਤ ਕੀ ਨਜ਼ਰੋਂ ਸੇ ਦੇਖਾ ਜਾਤਾ ਹੈ। ਦੁਨੀਆ ਕੇ ਹਰ ਮਜ਼ਹਬ ਨੇ ਨਸ਼ੇ ਕੋ ਗਲਤ ਕਰਾਰ ਦਿਆ ਹੈ ਔਰ ਇਸ ਪਰ ਪਾਬੰਦੀ ਆਇਦ ਕੀ ਹੈ। ਹਮੇ ਪੁਲਿਸ ਔਰ ਸਿਵਲ ਸੋਸਾਇਟੀ ਕੇ ਸਾਥ ਬੇਅਹਮੀ ਤਾਉਨ ਕਰਕੇ ਇਸ ਬਿਦਤ ਪਰ ਕਾਬੂ ਪਾਣਾ ਹੋਗਾ ਔਰ ਐਸੇ ਲੋਗੋ ਕੀ ਸਹੀ ਰਹਿਨਮਾਈ ਵੀ ਕਰਨੀ ਹੋਗੀ ਤਾਕਿ ਐਸੇ ਲੋਕ ਸਹੀ ਟ੍ਰੈਕ ਪਰ ਆ ਜਾਏ।
0: ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਪੁਲਿਸ ਦੀ ਕਾਰਵਾਈ ਵੀ ਜਾਰੀ ਹੈ। ਤਰਾਲਮਾ ਪੁਲਿਸ ਨੇ ਰਫੀਕ ਅਹਿਮਦ ਭੱਟ ਨਾਮੀ ਇੱਕ ਸ਼ਖਸ ਦੀ ਜ਼ਮੀਨ ਵਰ ਕਮਾਈ ਵੀ ਭਾਂਗੀ ਫਸਲ ਨਾਲ ਤਬਾਹ ਕਰ ਦਿੱਤੂ। ਬਾਂਡੀਪੁਰਾ, ਬਾਰਾਮੂਲਾ ਅਤੇ ਅਵੰਤੀਪੁਰਾ ਮਾ ਪੁਲਿਸ ਦਾ ਐਤਮਾਮ ਨਾਲ ਨਸ਼ਾ ਮੁਖਾਲਿਫ ਬੇਦਾਰੀ ਪ੍ਰੋਗਰਾਮ ਮੁਨਕਦ ਕੀਆ ਗਿਆ। ਸੁਮਲਮਾ ਪੁਲਿਸ ਨੇ ਦਵਾਈਆਂ ਦੀ ਕਈ ਦੁਕਾਨਾਂ ਕੋ ਮਾਇਨੋ ਕੀਓ। ਅੰਤਨਾਗਮਾ ਪੁਲਿਸ ਨੇ ਮਨਸ਼ਿਆਤ ਦਾ ਕਾਰੋਬਾਰ ਦੇ ਖਿਲਾਫ਼ ਕਾਰਵਾਈ ਕਰਦਾ ਵਾਂ ਕਈ ਮਕਾਮਾਂ ਵਰ ਤਲਾਸ਼ੀ ਕਾਰਵਾਈ ਅੰਜਾਮ ਦਿੱਤੀ। ਜੰਮੂ ਸੂਬਾ ਮਾ ਵੀ ਪੁਲਿਸ ਨੇ ਡਰੱਗ ਸਮਗਲਰਾਂ ਦੇ ਖਿਲਾਫ਼ ਆਪਣੀ ਕਾਰਵਾਈਆਂ ਦੇ ਦੌਰਾਨ ਕਠੂਆ ਮਾ ਸਜਾਦ ਅਹਿਮਦ ਅਤੇ ਫਾਰੂਕ ਅਹਿਮਦ ਨਾਮੀ ਦੋ ਡਰੱਗ ਸਮਗਲਰਾਂ ਨਾਲ ਗ੍ਰਿਫਤਾਰ ਕੀਤਾ ਹੈ। ਉਧਮਪੁਰ ਮਾ ਐਸੀ ਇਹ ਕਾਰਵਾਈ ਦੇ ਦੌਰਾਨ ਸ਼ੇਰ ਮੁਹੰਮਦ ਨਾਮੀ ਮਨਸ਼ਿਆਤ ਫਰੋਸ਼ ਦੀ ਗ੍ਰਿਫਤਾਰੀ ਅਮਲ ਮਾ ਆਣੀ ਗਈ। ਜ਼ਿਲ੍ਹਾ ਗਾ ਕੋਸ਼ਾਰ ਇਲਾਕਾ ਮਾ ਇਮਰਾਨ ਖਾਨ ਨਾਮੀ ਡਰੱਗ ਸਮਗਲਰ ਦੀ ਗੈਰ ਕਾਨੂੰਨੀ ਤਜਾਵਜ਼ਾਤ ਨਾਲ ਰੋੜ ਦਿੱਤੋ ਗਿਓ। ਪੁਲਿਸ ਨੇ ਡੋਡਾ ਜ਼ਿਲ੍ਹਾ ਗਾ ਪਦਰਵਾ ਅਤੇ ਗੁੰਦੂ ਇਲਾਕਾ ਮਾ ਪਾਂਗੀ ਕਾਸ਼ਤ ਤਬਾਹ ਕਰ ਦਿੱਤੀ। ਜ਼ਿਲ੍ਹਾ ਮਾ ਸਾਕਬ ਹੁਸੈਨ ਨਾਮੀ ਡਰੱਗ ਸਮਗਲਰ ਨਾਲ ਗ੍ਰਿਫਤਾਰ ਕੀਤਾ ਗਿਓ। ਸਾਂਬਾ ਮਾ ਮਾਮ ਹੁਸੈਨ ਨਾਮੀ ਡਰੱਗ ਸਮਗਲਰ ਦੀ ਗ੍ਰਿਫਤਾਰੀ ਅਮਲ ਮਾ ਆਣੀ ਗਈ। ਜਲ ਸ਼ਕਤੀ ਦਾ ਵਜ਼ੀਰ ਜਾਵੇਦ ਅਹਿਮਦ ਰਾਣਾ ਨੇ ਅੱਜ ਜੰਮੂ ਸੂਬਾ ਗਾ ਪੁੰਛ ਜ਼ਿਲ੍ਹਾ ਮਾ 57 ਕਰੋੜ 98 ਲੱਖ ਰੁਪਈਆ ਲਾਗਤ ਵਾਲਾ ਵਾਟਰ ਸਪਲਾਈ ਆਪਾਸ਼ੀ ਅਤੇ ਗ੍ਰਾਈ ਰਾਬਤਾ ਸਹੂਲਤਾਂ ਦਾ ਪ੍ਰੋਜੈਕਟਾਂ ਕੋ ਨੀਂਹ ਬਟੋ ਰੱਖਿਓ। ਇਸ ਮੌਕਾ ਪਰ ਉਹਨਾਂ ਨੇ ਕਿਹਾ ਜੇ ਸਰਕਾਰ ਜੰਮੂ ਕਸ਼ਮੀਰ ਦਾ ਹਰ ਖਿੱਤਾ ਦੀ ਬਰਾਬਰ ਤਰੱਕੀ ਵਾਸਤੇ ਕੰਮ ਕਰ ਰਹੀ ਹੈ। ਸ਼ੇਰ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਸੋਰਾ ਮਾ ਇੱਕ 8 ਮਹੀਨਾ ਦਾ ਬੱਚਾ ਕੋ ਬੂਨ ਮਾਰੋ ਟ੍ਰਾਂਸਪਲਾਂਟ ਕਾਮਯਾਬੀ ਦੇ ਨਾਲ ਅੰਜਾਮ ਦਿੱਤੋ ਗਿਓ। ਇਸ ਤਰ੍ਹਾਂ ਅਦਾਰਾ ਗਾ ਹੀਮੋਟਾਲੋਜੀ ਐਂਡ ਬੂਨ ਮਾਰੋਕ ਸ਼ੋਭਾ ਨੇ ਤਿੱਬੀ ਖਿਦਮਾਤ ਦੀ ਫਰਾਹਮੀ ਮਾ ਇੱਕ ਹੋਰ ਸੰਗ ਮੇਲ ਅਬੂਰ ਕੀਓ ਹੈ। ਸਿੱਕਿਮ ਸੋਰਾ ਦਾ ਡਾਇਰੈਕਟਰ ਪ੍ਰੋਫੈਸਰ ਡਾਕਟਰ ਮੁਹੰਮਦ ਅਸ਼ਰਫ ਗਨਾਈ ਨੇ ਇਸ ਕਾਮਯਾਬੀ ਵਾਸਤੇ ਮਜ਼ਕੂਰਾ ਸ਼ੋਭਾ ਦਾ ਡਾਕਟਰਾਂ ਔਰ ਦੂਜਾ ਅਮਲਾ ਨੂੰ ਮੁਬਾਰਕਬਾਦ ਦਿੱਤੀ ਹੈ। ਅੱਜ ਹਾਈਪਰ ਟੈਨਸ਼ਨ ਦੀ ਰੋਕਥਾਮ ਕੋ ਆਲਮੀ ਤਿਆੜੋ ਹੈ। ਇਸ ਸਾਲ ਕੋ ਮੌਜੂ ਹੈ ਮਿਲ ਗਏ ਹਾਈਪਰ ਟੈਨਸ਼ਨ ਨਾ ਕੰਟਰੋਲ ਕਰਾਂ, ਆਪਣਾ ਬਲੱਡ ਪ੍ਰੈਸ਼ਰ ਦੀ ਬਾਕਾਇਦਗੀ ਨਾਲ ਜਾਂਚ ਕਰਾਂ। ਯੋ ਦਿਨ ਹਾਈਪਰ ਟੈਨਸ਼ਨ ਬਾਰੇ ਬੇਦਾਰੀ ਪੈਦਾ ਕਰਨਗਾ ਮਹੀਨਾ ਕੋ ਇੱਕ ਹਿੱਸੋ ਹੈ ਜਿਸ ਕੋ ਮਕਸਦ ਬਲੱਡ ਪ੍ਰੈਸ਼ਰ ਵਧਣ ਬਾਰੇ ਆਲਮੀ ਸਤਹ ਪਰ ਬੇਦਾਰੀ ਵਧਾਉਣੋ, ਇਸ ਦੀ ਰੋਕਥਾਮ ਤਸ਼ਖੀਸ ਅਤੇ ਇਸ ਨਾ ਕੰਟਰੋਲ ਕਰਨ ਨਾ ਵਧਾਵੋ ਦੇਣੋ ਹੈ। ਅੱਜ ਟੈਲੀਮੁਆਸਲਾਤ ਅਤੇ ਇਨਫਾਰਮੇਸ਼ਨ ਸੁਸਾਇਟੀ ਕੋ ਆਲਮੀ ਤਿਆੜੋ ਵੀ ਮਨਾਇਓ ਜਾ ਰਿਹਾ ਹੈ। ਅੱਜ ਕੇ ਦਿਨ ਇੰਟਰਨੈਟ ਅਤੇ ਇਨਫਾਰਮੇਸ਼ਨ ਨੇਜ਼ ਮੁਆਸਲਾਤੀ ਟੈਕਨੋਲੋਜੀ ਦਾ ਇਮਕਾਨਾਤ ਬਾਰੇ ਜਾਣਕਾਰੀ ਫੈਲਾਈ ਜੇ। ਇਸ ਦਿਨ ਦੀ ਮੁਨਾਸਬਤ ਨਾਲ ਅੱਜ ਦੀ ਇੰਸਟੀਚਿਊਸ਼ਨ ਆਫ ਇੰਜੀਨੀਅਰਸ ਦਾ ਰੀਜਨਲ ਸੈਂਟਰ ਸ੍ਰੀਨਗਰ ਮਾ ਵੀ ਇੱਕ ਤਕਰੀਬ ਮੁਨਕਦ ਹੋਈ। ਮੌਸਮ ਤਬਦੀਲੀ ਦੇ ਗਰਮੀ ਮਾ ਵਾਧਾ ਨਾ ਦੇਖਦਾ ਵਾਂ ਤਿੱਬੀ ਮਾਹਰੀਨ ਨੇ ਬਜ਼ੁਰਗਾਂ ਨਾਲ ਰੋਜ਼ਮਰਾ ਦਾ ਮਾਮੂਲਾਤ ਮਾ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਬਜ਼ੁਰਗਾਂ ਦਾ ਤਿੱਬੀ ਮਿਸਾਇਲ ਦਾ ਮਾਹਿਰ ਡਾਕਟਰ ਜ਼ੁਬੈਰ ਸਲੀਮ ਨੇ ਕਿਹਾ ਹੈ ਜੇ ਬਜ਼ੁਰਗਾਂ ਨਾਲ ਤਿਆੜੀ ਕਰੂੰ ਬਾਹਰ ਜਾਣ ਮਾ ਕੁਝ ਅਹਿਤਿਆਤ ਵਰਤਣੀ ਚਾਹੀਏ। ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਾ ਵਾਂ ਉਹਨਾਂ ਨੇ ਕਿਹਾ।
3: بزرگ لوگوں کو بالکنی اور آؤٹ ڈور ایریاز میں نکلنے کے وقت احتیاط برتنا چاہیے، ریلنگ پر کبھی نہ جھکیں، گیلے